ਰੱਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ

ਸਕੇ। ਸਦਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਆ ਜੰਮਦੇ ਨੂੰ।

0: Keep it on the voice of the city. CJMR 1320.
1: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: fam. You have to be what you wanna see.
1: Sam said you made this.
2: ਗਾਲਾ ਪੋਣੇ ਉੱਤੇ ਕੱਢ ਬੜਾ ਬਣੇ ਬਦਮਾਸ਼ ਕਿਤੇ ਟੱਕਰੇ ਜੇ ਕੱਲਾ ਤੇਰਾ ਛਿੱਲ ਦਾਂਗੇ ਮਾਸ ਤੇਰੇ ਨਾਲ ਲੱਲੀ ਛੱਲੀ ਬੰਦੇ ਜੱਟ ਨਾਲ ਖਾਸ ਕਿਤੇ ਟੱਕਰੇ ਜੇ ਕੱਲਾ।

ਝੱਲਣਾ ਨੀ ਭਾਰ ਤੇਰੀ ਕਿਸੇ ਲੱਤ ਨੇ ਜਾਣੀ ਆਉਣਾ ਜੋ ਕੁੜੀ ਪਿੱਛੇ ਖਾਂਦੇ ਸਲਫਾਸ ਤੇਰੇ ਨਾਲ ਲਈ ਜੱਲੀ ਬੰਦੇ ਯੱਟ ਨਾਲ ਖਾਸ ਕਿਤੇ ਟੱਕਰੇ ਜੇ ਕੱਲਾ ਤੇਰਾ ਯਿਲਦਾਂਗੇ ਮਾਸ।

0: where culture lives. This is CJMR 1320, the voice of the city.
1: ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਦੋਸਤ ਨਾਲ ਰੁੱਸਾਂ ਤੋਂ।

ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।

0: The voice for your community. The voice of the city. CJMR 1320.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ। ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ। ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: Your home for culture, community, and unity. Here on CJMR 1320.
1: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ। ਇਸ ਨੂੰ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ .ca ਤੇ ਜਾਓ।

0: ਓਨਟੈਰੀਓ ਅਜੇ ਵੀ 80% ਟਰਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ ਡੋਟ ਸੀ ਤੇ ਜਾਓ।
1: The voice for your community. The voice of the city. CJMR 1320.

0: Your home for culture, community, and unity here on CJMR 1320.
1: ਤੇਰੇ ਸ਼ਹਿਰ ਵਿੱਚ ਦੇਖ ਬਿੱਲੋ ਜੱਟ ਬੁੱਕ ਦਾ ਜੱਟ ਬੁੱਕ ਦਾ ਨੀ ਬਿੱਲੋ ਜੱਟ

ਪੁੱਕਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ, ਐਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ, ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਕਿਉਂ ਵਰਡ

0: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ। ਇਸ ਨੂੰ ਹੈ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ontariosafety.ca ਤੇ ਜਾਓ।
1: Exciting news! Your home for community connection has a new address, cjmrradio.com. Our brand new website is bursting with energy and designed to bring you closer to what matters. At cjmrradio.com, it's easier than ever to explore the multicultural music

ਕਬੂਤਰ ਗੱਜ ਦਾ ਛਤਰੀ ਤੇ ਓਏ ਗੱਲ ਕਿਸੇ ਦੀ ਆਖੀ ਮਿੱਤਰਾ ਗੀਤ ਲਿਖਾ ਜਾਂਦੀ ਸੋਚ ਸਮਝ ਕੇ ਅੱਖਰ ਚੇਤੇ ਆਉਂਦੇ ਨੀ ਹੁੰਦੇ ਯਾਦਗਾਰ ਲਈ ਸਾਂਭ ਕੇ ਰੱਖ ਲੈ ਫੋਟੋ ਦੋਨਾਂ ਦੀ ਵਕਤ ਬੀਤਿਆ।

0: ਚਿਕਾ ਚੋ ਵੀ ਉੱਠ ਕੇ ਆ ਜਾਵਾਂਗੇ ਸ਼ੇਰ।
1: Where cultures connect. CJMR 1320, the voice of the city.

0: You're listening to CJMR 1320, the voice of the city.
1: ਓਨਟੈਰੀਓ ਅਜੇ ਵੀ 80% ਟਰਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਸ ਨੂੰ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ.ca ਤੇ ਜਾਓ।

0: You're listening to CJMR 1320, the voice of the city.
1: ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹੁਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: ਜੀਦੇ ਵਿੱਚ ਦੀ ਸਾਹ ਵਗਦੇ ਸੀ, ਜੀਦੇ ਵਿੱਚ ਦੀ ਸਾਹ ਵਗਦੇ ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।
1: Keep it on the Voice of the City, CJMR 1320.

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ। ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ। ਪਰ ਬਈ ਅੱਜ SYL ਵੀ ਬੈਨ ਹੋ ਗਿਆ। SYL ਵੀ ਬੈਨ ਹੋ ਗਿਆ।

0: CJMR 1320.
1: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ। ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ, ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ, ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ। ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ, ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ। 12-13 ਕੁ ਸਾਲਾਂ ਦਾ ਹੋਊਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ। ਮੇਰੇ ਪਿੰਡ ਦੌਲੇ ਤੋਂ 4 ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ, ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ। ਪਹਿਲਾ ਗਾਣਾ ਰਿਕਾਰਡ ਕੀਤਾ, ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ, ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ, ਲੱਗਿਆ ਰਿਹਾ। ਟਾਈਮ ਆਇਆ, ਗਾਣੇ ਚੱਲ ਪਏ, ਹਿੱਟ ਹੋਣ ਲੱਗੇ, ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ। ਫੇਰ ਕੀ ਸੀ, ਕਿਸਮਤ ਨੇ ਦਰਵਾਜ਼ੇ ਖੋਲਤੇ, ਟੀਮਾਂ ਬਣੀਆਂ ਸਵੱਬ ਨਾਲ, ਟੁੱਟੀਆਂ ਵੀ, ਪਰ ਚੱਲੋ ਰੱਬ ਦੀ ਮਰਜ਼ੀ। ਪਰ ਅੱਜ ਵੀ ਸਾਰੇ ਉਹ ਮੇਰੇ ਭਰਾ ਮੇਰੇ ਦਿਲ ਚ ਨੇ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ। ਪਰ ਚੱਲੋ ਕੋਈ ਨੀ, ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ, ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ। ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ। ਉਹ ਕਹਿੰਦੇ ਆ ਨਾ, ਮਨ ਨੀਵਾਂ ਮੱਤ ਉੱਚੀ ਰੱਖੀਏ, ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ। ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸਟ ਲੈ ਕੇ ਆ ਰਿਹਾ, ਜਿਹਦਾ ਨਾਮ DDNJ ਮਤਲਬ ਦਿਲ ਦਾ ਨਾਈਸ ਜੱਟ। 10 ਗਾਣੇ ਨੇ, ਸੁਣਿਓ, ਸਵਾਦ ਲਿਓ। ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ, ਕਿਸੇ ਨੂੰ ਵੀ ਮਾੜਾ ਨਹੀਂ ਕਿਹਾ, ਬਸ ਗੱਡੀਆਂ ਟਰੈਕਟਰਾਂ ਤੇ DJ ਤੇ ਵਜਾਇਓ ਤੇ ਭੰਗੜੇ ਪਾਇਓ।

0: ਵਿਕਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: This is CJMR 1320, the voice of the city.